Wasik son lending on the la matamzik and dadan zuxikara yagya inala. Send something get on the mako on the shaban, moasosu, leak onka kosu sota, ma parkum de kosu, yesa nasa, ta yesa nasa, yesa, hijita lagunda, para, pamatero, duxas of nampugli, carco servata, kunji deban on the kosung on the la, don masa linger karibala, dancho get on book, nindante, tobe jacala, ninda de top chimbotala, dada la yupumala yobata. Don't you want Gerbolata? Pause the bottom. How many catondo bacon? The tops of some fishing gagon. Then you beg a cabra somni. Cadal zangeke, on a just room, so won't get around decay, on a reprinting tobla, gorging gagon, and not Namsa Tolo, main barker. Tokusel and Jamaram Namjiki, New Toka Alam Divi, Teleke, Totopse Bongadala, Dadata, Yella Ponsum Kentola, Ye Yonaji, Yonjo Ila Ziba Tomdiki, Ye Yoka Sumti, Tabacum Date, Ye, and Totala, Dadata, Yane, Tene, Desaniman Tomtiki, Ye Toke. Etike. Sorge ke rama se boke, toptan talata, nindan te. O, ta gaza, deza niman tum ti servate, mukpon jake yudu ke, itom dadar shogla temne. A, na yu pongon som keke, delin nipan dadar yugbate, khol san keke, nasu lap tebe. Ta shakshin ribe tanumda, loda shakla korbe ngadalan, dadar leila korne tzir shakdu, daza azan gopkarke, meng takhi donna shabe. Tene, servo khola azan gopkar, kadar rinjangla, niman tum ti. Don't come in like that's a lot of master dick. Need some dick, they talked it. You look to pass some dick, need a corner. Don't talk like a tomo, cut and zack you do. They want some dick, Darvasa Botala, answer la Tommy. TJ, say Tomboka top. Gimonka, Dawanka, two Tombaker, two Pala Becky, Giton Tantine. Don't come naked, Gitlane, that's a lot of master, Hugh Mugova. Don't come naked, Jason Lacone, deep. Two Pala Becky, Giton Tantine. Don't come naked, Gitlane, that's a lot of master, Hugh Mugova. Don't come naked, Jason Lacone, deep. Dambuke, make a darala, corking godola, de totala, making godan ape. Chuck is subject and lips into jacket, darling dock or corva said about the steady senna. Targo pema homely, Nahanga tabiki, jingom saka targota. Beme roo tabuka, tongi va tabuka, shunshun lebe, copa, jerking jagon. Tene, make them jing jagon, toso comica tangula, molam cartanadola, dampa jabeke, tula tab de, molam dampa conga tabjamdola, totom de massive, sorgam massam godola, chupon. Lake chupon, janke. Jalon Yarbota, Horke, Sassin de Tabu, Jacob Machin Namdike, Ginto Namkali, Damponke, Metopelapte, Dazasum Yelula, Tebeke, Gisela Mato, Soling Lavlung Miba, Yua Karnoa, Tashung Meke Teti, Conke Yarbo Sembo, Mark and Bande Mesum, Yok Deva Tadu, Hosi Memo make a Tanki Tabuka, Totare, Ton, the Tonrek and Divete, Tonton de la Magic, Kava, the Sigdon Tonla, Somnik and Divete Tobla, Topkin Gagone, Coin Yaki Sorgata, Te. Postum de Kinindam Sebote, Kadarinja, Servoho, huh? Puka Utah, Kadarkinjaka, Domiki Udola, Tebby, Lake Tendi Kava Sebo, Tendakinje Gone, Gitoka Ansa Sebo, some Tapato, Komeke, the Mokan Shondante, Gitosum not talking Gone, Hinki Yarkam Nabatsova, Doma de Korsebom, the Pame, Nituna, Yarkum between Java Nabatso, Pujama, Sola, Tashi Sandy Sebotan Kusi, the Siki Jasigiga, Koma Sebo Nandola. Second top on the Diva Samdike, Gagu Yiran Gondola, Tashiva Nampa, Majurba Deca, Kanza Kondola Sogegila, Digi Ubi, Tendulation on the Tonching Gone Terni. Tashiaka Solington, Lavlung Mibi, Ramba Vija, Kuva La Sidi, Pashi Pumba Woman, Mom Sogimari, Tonga Tonda Libi, Hugin Katava Sarching Gone, Soki Jikan Nabaso, Singsonka Samba, the Tola Samne, Jinkore Gila, Shabi, Poshur Jiki, Shabi, Shatabli Jamarzon, Tamti, Tenalin Mupo Donko, Pashi Anka Darbo. Tamjike, kadung ke jaza toba sabji gagu yila rambe. Nindam ta karbo lang keke, chungma cha cha rum tamdi. Rikpe ke chanke, yikdung ke bja sebu ka chan jo yung la tekti. Ta nandong sen da samne, ngarab jya ye shoktu, po yung jya ye ambi, yur tan tebe ke shaktu. Ta, tazay ke nindam sebu mne, jya ye, totan tonda, chungka ajik lepsi. Yikit diken don rab, la soba namjike, dirja mambo to do la, donko rung sa cha cha serba te, rikpa se jung korbe. Ta, maung chin peke, Tata tuzum lung sebi ang, konrke won, zibe region tonla, kon, derkapse yeka, matu. Yeki de kaneshe de suzoka tombe yeka, kajurin neke humnantene, donron sa targin sa repatene, tem matu. Nara tarap nike panala, kiba sashoka lorjuk, jukin matabdi, juk tavalinka mahim, junyaga tabi, hunjin tabute, donron sa maon sa pelunte, kiba maon tizum, tuntine jeta tato.
ਹੋਤਕਵਾ ਜਾਇਏ ਕਿ ਸੁਰਕੀ ਕੀ ਬੇਕ ਮੂ ਮੰਬੋ ਯੂ ਬੇਕ ਤੇਦਲ ਤੇਦੇ ਤਾਂ ਮੰਬੋ ਕਾ ਸਿਕ ਦੋਂਤ ਯਾਰ ਕਬ ਖਾਚੀ ਲਾ ਤੋਬਾ ਯੇਰੋ ਜੀਵੀ ਕਾ ਅੰਬੋ ਕੋ ਦਾਕੋ ਸੇ ਬਾਤ ਦੋਂ ਕਮ ਨੰ ਯਾ ਠਮੋ ਲਾ ਤੇਬੇ ਜੀ ਜੀ ਖੋਰ ਜਾਂ ਲੰਗ ਸਮ ਲਾ ਜੀ ਤੋ ਮਾ ਲਾ ਤੋ ਪੀ ਗਾ ਦਾ ਨੇ ਤਾ ਕੁਮਾ ਸੇ ਬੋ ਤੇ ਜੀ ਕੇ ਪੋਮੋ ਸਮ ਲਾ ਛੋ ਕਾ ਤੋ ਨਮਜ਼ੇ ਕੇ ਜੂ ਕੀ ਰੂ ਰੇ ਸੇ ਨਾ ਦੋਂ ਕੇ ਜੀ ਕੋ ਤਰਾ ਲਾ ਸਾ ਸਮ ਬੇ ਤੇਂ ਜੀ ਡਗ ਬੇ ਕੋ ਤੋ ਤਰਾ ਗੋ ਦੂ ਦਾ ਜ਼ਾ ਲਾ ਗਾ ਡੋ ਮਾ ਲਾ ਦਾ ਯੇ ਕੇ ਕੋ ਨੋ ਬੇ ਸੇ ਬੋ ਤੇ ਚੇ ਦਾ ਤੇ ਦਾ ਸੇ ਨੇ ਤਰਕੂ ਲਾ ਮਾ ਲੰਗ ਰੁਕ ਸੇ ਬਾਤ ਮੇਲੇ ਮਰਬੂ ਕਤਰ ਸੁਲੀ ਜੁਮੂ ਕੰਦਾ ਲੁਗਲੀ ਖਾਮੇ ਕੇ ਤਰ ਸੇ ਬਾ ਛੋਂਦੋ ਸੁ ਯੂਬੇ ਤਰਕੂ ਲਾ ਮਾ ਲੰਗ ਰੁਕ ਸੇ ਬਾਤ ਸਗੂ ਬਾ ਲਾ ਮਾ ਲੰਗ ਰੁਕ ਸੇ ਬਾਤ ਰਾ ਲਾ ਛੋਂ ਬਾ ਲਾ ਗਮ ਨਾ ਤਾ ਛੇ ਬਾ ਲਾ ਤੇ ਨੇ ਗਮ ਸਮ ਨਾ ਸਮ ਤੇ ਦੀ ਤਾ ਜੀ ਕੇ ਗਮ ਜੀ ਯੂ ਬਾ ਤਾ ਤਾ ਤਰ ਛੋਂ ਨਰ ਨੇ ਕੇ ਸਿਕੀ ਕੇ ਗੂ ਤਾ ਠਾ ਸਿਕ ਦਾ ਲਾ ਡਗ ਨੇ ਦਾ ਜ਼ਾ